ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਨ ਸੇ ਮੈਂ ਚਿਤਨਾਵਨ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚੀ ਨਾਈ ਹੈ ਵੀ ਹੋ।

ਤਿਸ ਦੀ ਵਡਿਆਈ। ਜੋ ਤਿਸ ਭਾਵੈ ਸੋਈ ਕਰਸੀ, ਹੁਕਮ ਨਾ ਕਰਨਾ ਜਾਈ। ਸੋ ਪਾਤਸ਼ਾਹ ਸਾਹਿਬ ਨਾਨਕ ਰਹਿਣ ਜਾਈ।

0: ਡਾਊਨਲੋਡ ਲਾਈਕਾ ਰੇਡੀਓ ਪੰਜਾਬੀ ਲਾਈਕਾ ਰੇਡੀਓ ਮੋਬਾਈਲ ਐਪ ਤੇ ਲਾਈਕਾ ਰੇਡੀਓ .com ਤੇ ਅਲੈਕਸਾ ਪਲੇ ਲਾਈਕਾ ਰੇਡੀਓ ਪੰਜਾਬੀ ਪੰਜਾਬੀ
1: ਮਾਂ ਕੋ ਬੋਲ ਕੇ ਜਲਦੀ ਮੱਛੀ ਲੇਕਰ ਆਏ
2: ਹੋ ਹੋ ਆਪਣੀ ਮਾਂ ਕੋ ਬੋਲੋ ਮੈਂ ਲੇਕਰ ਆਉਂਗਾ
3: ਨਾਮ ਪਰਸ਼ੁਰਾਮ ਅਧਰਮ ਕਾ ਕਰਤਾ ਹੂੰ ਕਾਮ ਤਮਾਮ
1: ਅਰੇ ਕਹਾਂ ਹੋ ਤੂੰ
4: ਹੋ ਹੋ ਆਲੋ ਆਲੋ
3: ਪਰਿਵਾਰ ਉਸਕੇ ਲਈ ਚਾਰੋ ਧਾਮ ਬਾਹਰ ਵੋ ਹੈ ਪਰਸ਼ੁਰਾਮ
5: Watch Mr. and Mrs. Parshuram Monday to Sunday at 7:30 p.m. only on Utsav Plus. Sky Channel 705, Virgin Media 803 and EE392.
6: This is Leica Radio, part of the Leica Radio Network. This is the largest commercial Asian radio network in the UK. On this week's Leica Extra podcast, we bring you a special on India Week, hosted by Anuj Radia.
7: Saw Calpol Children's Medicine, and there was a little Indian girl on the box. Now, for me, that's a big change in how we're identifying and seeing ourselves. When my parents were shopping in Boots at that time, for me, they would never have seen a little Indian girl on a box.
6: Leica Extra is here. Search for our podcast, Leica Extra, on all major streaming platforms. Feel Good Track, brought to you by Dairy Valley.
8: Soft and tender, like grandma's warm hug. Dairy Valley Paneer is made with natural ingredients and zero preservatives. Visit dairyvalley.net.